ਸਮਲਣ ਮਸਮਲਿਆਰ ਔਰ ਸਭ ਕਾ ਦਸ ਹੋਏ ਪਾਛ ਤੂੰ ਕੇ ਸਮਲਣ ਮਸਮਲਿਆਰ ਕਤੀ ਸਤਿਆ ਨਾਸ ਹੋਏ ਪਾਛ ਤੂੰ ਕੇ ਸਮਲਣ ਮਸਮਲਿਆਰ ਕਤੀ ਅਪਰਤਾ ਦਸ ਹੋਏ ਪਾਛ ਤੂੰ ਕੇ ਸਮਲਣ ਮਸਮਲਿਆਰ ਪਰਦਾ ਫਾਸ